ਕਰ ਡੇਰੇ ਡੇਰੇ ਜਿਆਦਾ ਸ਼ੁਕਰੀਆ ਡੇਰੇ ਮੰਨਣ ਜੀ ਥੈਂਕ ਯੂ ਅਗੇ ਜਨਾਬ ਟਾਈਮ ਰਾਸ ਰਫ ਮੁਕਮਲ ਤੋਂ ਕਮਾਨੇ ਹੱਥ ਇਨਸ਼ਾਅੱਲਾ ਸਬਾਹ ਕੇ ਖੈਰੀ ਸਹਰ ਨਾ ਉਹਨੇ 11 ਵਜੇ ਪੂਰੀ ਮਾਜੀ ਘਰ 4 5 ਵਜੇ ਪੂਰੀ ਬਿਆਮ ਰੱਖਾ ਕੀ ਗਿਵਰ ਕੇ ਖਲ ਕੇ ਦਰਦ ਖਲ ਮੇ ਖਰਬਾਨ ਆਰ ਜੇ ਏ ਜੇ ਨੇ ਕੇ ਆਰ ਜੇ ਕਿਪ ਜਾਨ ਜੇ ਦੁਨ ਲੈ ਇਜਾਜ਼ਤ ਦੋਲ ਵੇ ਲਾ ਫਮਾ